ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅਤੇ ਅੱਜ ਅਸੀਂ ਗੱਲ ਕਰਾਂਗੇ ਆਕਾਸ਼ਵਾਣੀ ਦੇ 90 ਸਾਲਾਂ ਦੇ ਸ਼ਾਨਦਾਰ ਸਫ਼ਰ ਬਾਰੇ। ਆਕਾਸ਼ਵਾਣੀ ਜੋ ਕਿ ਨਾਂ ਤੋਂ ਹੀ ਸਪਸ਼ਟ ਏ, ਆਕਾਸ਼ ਤੋਂ ਆਉਣ ਵਾਲੀ ਆਵਾਜ਼, ਇਸ ਨੂੰ ਏਅਰ ਯਾਨੀ ਕਿ ਆਲ ਇੰਡੀਆ ਰੇਡੀਓ ਵੀ ਆਖਿਆ ਜਾਂਦਾ ਏ। ਆਕਾਸ਼ਵਾਣੀ ਨੇ ਪੂਰੇ ਭਾਰਤ 'ਚ ਆਪਣੀ ਵਿਲੱਖਣ ਪਛਾਣ ਬਣਾਈ ਹੋਈ ਹੈ। ਲੋਕਾਂ ਦੀ ਆਮ ਬੋਲਚਾਲ ਦੀ ਭਾਸ਼ਾ, ਸੌਖੀ ਅਤੇ ਆਸਾਨ ਭਾਸ਼ਾ 'ਚ ਉਹਨਾਂ ਦੇ ਸੱਭਿਆਚਾਰਾਂ ਅਤੇ ਵਿਰਸੇ ਨਾਲ ਸੰਬੰਧਿਤ ਪ੍ਰੋਗਰਾਮ ਪੇਸ਼ ਕਰਕੇ ਲੋਕਾਂ ਨੂੰ ਉਹਨਾਂ ਦੇ ਵਿਰਸੇ, ਗਿਆਨ ਵਿਗਿਆਨ, ਸੱਭਿਆਚਾਰ, ਸਾਹਿਤ, ਰਾਜਨੀਤੀ ਨਾਲ ਜੋੜਿਆ। ਇਹੀ ਨਹੀਂ, ਆਲ ਇੰਡੀਆ ਰੇਡੀਓ ਨੇ ਇਨਫੋਟੇਨਮੈਂਟ ਪ੍ਰੋਗਰਾਮ ਯਾਨੀ ਕਿ ਮਨੋਰੰਜਨ ਦੇ ਨਾਲ ਨਾਲ ਸੌਖੇ ਢੰਗ ਨਾਲ ਆਮ ਲੋਕਾਂ ਅਤੇ ਦੂਰ ਦੁਰੇਡੇ ਪਿੰਡਾਂ ਕਸਬਿਆਂ 'ਚ ਸੂਚਨਾ ਪਹੁੰਚਾਈਆਂ ਜਾਂਦੀਆਂ ਨੇ ਤਾਂ ਕਿ ਹਰ ਕੋਈ ਆਸਾਨੀ ਨਾਲ ਸੁਣ ਅਤੇ ਸਮਝ ਸਕੇ। ਆਕਾਸ਼ਵਾਣੀ ਭਾਰਤ ਦੇ ਪ੍ਰਮੁੱਖ ਜਨਤਕ ਪ੍ਰਸਾਰਕ ਵਜੋਂ ਦੇਸ਼ ਦੇ ਕੋਨੇ ਕੋਨੇ ਵਿੱਚ ਪਹੁੰਚਿਆ। ਇਹੀ ਨਹੀਂ, ਇਸ 'ਚ ਚੱਲਣ ਵਾਲੇ ਪ੍ਰੋਗਰਾਮ ਮਨੋਰੰਜਨ ਦੇ ਨਾਲ ਨਾਲ ਨੌਜਵਾਨਾਂ ਅਤੇ ਹਰ ਵਰਗ ਦੇ ਲੋਕਾਂ 'ਚ ਕੁਝ ਕਰ ਗੁਜ਼ਰਨ ਦਾ ਜਨੂੰਨ ਵੀ ਭਰਦੇ ਨੇ। ਆਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਨੌਜਵਾਨਾਂ 'ਚ ਦੇਸ਼ ਲਈ ਕੁਝ ਕਰ ਗੁਜ਼ਰਨ ਦਾ ਜਨੂੰਨ ਪੈਦਾ ਕੀਤਾ। ਇਹੀ ਨਹੀਂ, ਆਕਾਸ਼ਵਾਣੀ ਨੇ ਕਈ ਗਾਇਕਾਂ, ਗੀਤਕਾਰਾਂ, ਸਾਹਿਤਕਾਰ ਵੀ ਪੈਦਾ ਕੀਤੇ। ਆਕਾਸ਼ਵਾਣੀ ਨੇ ਪੂਰੇ ਦੇਸ਼ ਨੂੰ ਇੱਕ ਸੂਤਰ 'ਚ ਪਰੋਣ ਦਾ ਕੰਮ ਕੀਤਾ। ਜਿੱਥੇ ਏਕਤਾ ਹੁੰਦੀ ਏ, ਉੱਥੇ ਸਿਰਫ ਪਿਆਰ ਅਤੇ ਮੁਹੱਬਤ ਦੀਆਂ ਗੱਲਾਂ ਹੁੰਦੀਆਂ ਨੇ। ਗਾਇਕ ਹਰਭਜਨ ਮਾਨਵੀ ਪਿਆਰ 'ਚ ਪੈ ਕੇ ਕਿਸ ਨੂੰ ਯਾਦ ਕਰ ਰਹੇ ਨੇ, ਆਓ ਸੁਣਦੇ ਹਾਂ, ਯਾਦ ਜਿਹੀ ਆਉਂਦੀ ਰਹਿੰਦੀ ਏ। ਇਸ ਗੀਤ ਦੇ ਬੋਲ ਲਿਖੇ ਨੇ ਬਾਬੂ ਸਿੰਘ ਮਾਨ ਨੇ ਅਤੇ ਸੰਗੀਤਬੱਧ ਕੀਤਾ ਏ ਜੈਦੇਵ ਕੁਮਾਰ ਨੇ।

ਇਹ ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਦੀ ਆਵਾਜ਼ 'ਚ। ਗੀਤ ਦੇ ਬੋਲ ਲਿਖੇ ਸਨ ਬਾਬੂ ਸਿੰਘ ਮਾਨ ਨੇ ਅਤੇ ਸੰਗੀਤ ਪਦ ਕੀਤਾ ਸੀ ਜੈਦੇਵ ਕੁਮਾਰ ਨੇ। ਸੱਚ ਹੀ ਏ, ਜਿਸ ਨਾਲ ਪਿਆਰ ਹੋ ਜਾਂਦਾ ਏ ਉਸਦੀ ਕੁਮਾਰੀ ਹਮੇਸ਼ਾ ਸ਼ਾਈ ਰਹਿੰਦੀ ਏ। ਅਤੇ ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਆਕਾਸ਼ਵਾਣੀ ਦੇ 90 ਸਾਲਾਂ ਦੇ ਸ਼ਾਨਦਾਰ ਸਫ਼ਰ

0: ਬਾਰੇ। ਭਾਰਤ ਵਿੱਚ ਰੇਡੀਓ ਪ੍ਰਸਾਰਣ ਦੀ ਸ਼ੁਰੂਆਤ 1920 ਦੇ ਦਹਾਕੇ 'ਚ ਨਿੱਜੀ ਕਲੱਬਾਂ ਵਜੋਂ ਕੀਤੀ ਗਈ ਸੀ ਅਤੇ ਸਰਕਾਰੀ ਪੱਧਰ 'ਤੇ ਇਸ ਦੀ ਸ਼ੁਰੂਆਤ ਸਾਲ 1936 ਵਿੱਚ ਹੋਈ ਸੀ। ਉਦੋਂ ਹੀ ਇੰਡੀਅਨ ਸਟੇਟ ਬ੍ਰੌਡਕਾਸਟਿੰਗ ਸਰਵਿਸ ਨੂੰ ਆਲ ਇੰਡੀਆ ਰੇਡੀਓ ਦਾ ਨਾਂ ਦਿੱਤਾ ਗਿਆ ਅਤੇ ਫਿਰ 1957 'ਚ ਇਸ ਨੂੰ ਰਸਮੀ ਤੌਰ 'ਤੇ ਆਕਾਸ਼ਵਾਣੀ ਨਾਂ ਦਿੱਤਾ ਗਿਆ, ਜਿਸ ਦਾ ਅਰਥ ਹੈ ਆਕਾਸ਼ ਤੋਂ ਆਈ ਆਵਾਜ਼। ਆਕਾਸ਼ਵਾਣੀ ਨਾਮ ਮੈਸੂਰ ਦੇ ਪ੍ਰੋਫੈਸਰ ਐੱਮ ਵੀ ਗੋਪਾਲਾ ਸਵਾਮੀ ਨੇ ਦਿੱਤਾ ਸੀ, ਜਿਨ੍ਹਾਂ ਨੇ 1935 'ਚ ਦੇਸ਼ ਦਾ ਪਹਿਲਾ ਪ੍ਰਾਈਵੇਟ ਰੇਡੀਓ ਸਟੇਸ਼ਨ ਸਥਾਪਿਤ ਕੀਤਾ ਸੀ। ਅੱਜ ਆਕਾਸ਼ਵਾਣੀ ਦੁਨੀਆ ਦੇ ਸਭ ਤੋਂ ਵੱਡੇ ਰੇਡੀਓ ਨੈੱਟਵਰਕਾਂ ਵਿੱਚੋਂ ਇੱਕ ਹੈ। ਆਕਾਸ਼ਵਾਣੀ ਕਈ ਸਟੇਸ਼ਨਾਂ ਦੇ ਰਾਹੀਂ 99% ਆਬਾਦੀ ਤੱਕ ਪਹੁੰਚ ਰਿਹਾ ਹੈ। ਇਹ ਵੱਖ ਵੱਖ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿੱਚ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ। 1957 ਵਿੱਚ ਸ਼ੁਰੂ ਕੀਤੀ ਗਈ ਵਿਵਿਧ ਭਾਰਤੀ ਸੇਵਾ ਦੇਸ਼ ਭਰ 'ਚ ਫਿਲਮੀ ਸੰਗੀਤ ਅਤੇ ਮਨੋਰੰਜਨ ਦਾ ਸਭ ਤੋਂ ਵੱਡਾ ਜ਼ਰੀਆ ਹੈ। ਆਕਾਸ਼ਵਾਣੀ ਨੇ ਆਪਣੇ 90 ਸਾਲਾਂ ਦੇ ਇਸ ਸਫ਼ਰ ਵਿੱਚ ਰਵਾਇਤੀ AM ਅਤੇ FM ਪ੍ਰਸਾਰਣ ਤੋਂ ਇਲਾਵਾ ਡਿਜੀਟਲ ਯੁੱਗ ਵਿੱਚ ਵੀ ਵੱਡੀਆਂ ਪਲਾਂਗਾਂ ਪੁੱਟੀਆਂ ਨੇ ਅਤੇ ਆਪਣੀ ਭਰੋਸੇਯੋਗਤਾ ਨੂੰ ਕਾਇਮ ਰੱਖਿਆ ਹੈ। ਇਸ ਦੀਆਂ ਸਿਗਨੇਚਰ ਟਿਊਨ ਅੱਜ ਵੀ ਭਾਰਤ ਦੀ ਪਹਿਚਾਣ ਨੇ। ਆਕਾਸ਼ਵਾਣੀ ਸਿਰਫ ਰੇਡੀਓ ਸਟੇਸ਼ਨ ਨਹੀਂ ਬਲਕਿ ਭਾਰਤੀ ਲੋਕਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੈ, ਜਿਸ ਨੇ ਅਨੇਕ ਕਲਾਕਾਰਾਂ, ਲੇਖਕਾਂ, ਸਾਹਿਤਕਾਰਾਂ, ਗਾਇਕਾਂ ਅਤੇ ਕਵੀਆਂ ਨੂੰ ਇੱਕ ਮੰਚ ਪ੍ਰਦਾਨ ਕੀਤਾ ਜਿਸ 'ਤੇ ਹਰ ਕੋਈ ਫਖਰ ਮਹਿਸੂਸ ਕਰਦਾ ਹੈ। ਅਤੇ ਆਓ ਹੁਣ ਸੁਣਦੇ ਹਾਂ ਕਵਿਤਾ ਪਾਠ ਡਾਕਟਰ ਅਮਰਜੀਤ ਕੌਰ ਹੋਰਾਂ ਤੋਂ।
1: ਪਹਿਲੀ ਕਵਿਤਾ ਮੈਂ ਆਪਣੀ ਬੇਟੀ ਲਈ ਨਾਰੀ ਦਿਵਸ ਨੂੰ ਸਮਰਪਿਤ, ਪੰਖੁੜੀ ਲਈ। ਉਨ ਸਾਰੀਆਂ ਹੀ ਮਾਵਾਂ ਵੇਖਦੀਆਂ ਨੇ, ਉਂਝ ਸਾਰੀਆਂ ਹੀ ਮਾਵਾਂ ਵੇਖਦੀਆਂ ਨੇ ਆਪਣੀਆਂ ਧੀਆਂ ਲਈ ਕਈ ਕਈ ਸੁਪਨੇ, ਪੂਰਾ ਕਰਨਾ ਚਾਹੁੰਦੀਆਂ ਨੇ ਜਿਨ੍ਹਾਂ ਨੂੰ ਹਰ ਹਾਲ ਹਰ ਹੀਲੇ ਵਸੀਲੇ। ਮੇਰੀਆਂ ਅੱਖਾਂ ਵਿੱਚ ਦੇਖਦੀ ਏ, ਮੇਰੀਆਂ ਅੱਖਾਂ ਵਿੱਚ ਦੇਖਦੀ ਏ, ਕਿੰਨੇ ਸੁਪਨੇ ਸਹਿ ਕਰੇ ਨੇ ਤੇਰੇ ਲਈ। ਚਾਹੁੰਦੀ ਹਾਂ ਤੈਨੂੰ ਵੇਖਣਾ ਆਪਣੀ ਜ਼ਮੀਨ ਨਾਲ ਸੰਵਾਦ ਰਚਾਉਂਦਿਆਂ, ਹਵਾਵਾਂ ਨਾਲ ਹਠਕੇਲੀਆਂ ਕਰਦਿਆਂ, ਪਾਣੀਆਂ 'ਚ ਤਾਰੀਆਂ ਲਾਉਂਦਿਆਂ, ਅੰਬਰਾਂ 'ਚ ਉਡਾਰੀਆਂ ਭਰਦਿਆਂ, ਸੂਰਜ ਨੂੰ ਨੰਗੀਆਂ ਅੱਖਾਂ ਨਾਲ ਤੱਕਦਿਆਂ, ਸੂਰਜ ਨੂੰ ਨੰਗੀਆਂ ਅੱਖਾਂ ਨਾਲ ਤੱਕਦਿਆਂ, ਚੰਨ ਨਾਲ ਮਸ਼ਕਰੀਆਂ ਕਰਦਿਆਂ, ਫੁੱਲਾਂ ਹਾਰ ਖਿੜਦਿਆਂ, ਚੁਫੇਰੇ ਮਹਿਕਾਂ ਖਿਲਾਰਦਿਆਂ, ਪੁਲਾਂਗ ਵੱਡੀ ਪੁੱਟਦਿਆਂ, ਆਪੇ ਤੋਂ ਵੀ ਅਗਾਂਹ ਹੋ ਤੁਰਦਿਆਂ, ਆਪਣੇ ਹੋਣ ਥੀਣ ਦੇ ਮੁਕਾਮ 'ਤੇ ਪਹੁੰਚਦਿਆਂ, ਆਪਣੇ ਹੋਣ ਥੀਣ ਦੇ ਮੁਕਾਮ 'ਤੇ ਪਹੁੰਚਦਿਆਂ। ਦੂਜੀ ਕਵਿਤਾ, ਪੜ੍ਹਾਉਣ ਵੇਲੇ ਦੇ ਕਈ ਅਨੁਭਵ ਆ ਜਾਂਦੇ ਨੇ। ਅਸੀਂ ਲੈਸਨ ਪਲੈਨ ਬਣਾਉਂਦੇ ਰਹਿੰਦੇ ਹਾਂ ਕਿ ਬੱਚਿਆਂ ਨੇ ਪੜ੍ਹਾਉਣਾ, ਪਰ ਅਸੀਂ ਆਪਣੀ ਜ਼ਿੰਦਗੀ ਦੇ ਪਾਠ ਯੋਜਨਾ ਹੀ ਨਹੀਂ ਤਿਆਰ ਕਰਦੇ। ਇਹ ਧਿਆਨ ਆਉਂਦੇ ਹੀ ਇਹ ਕਵਿਤਾ ਲਿਖੀ ਗਈ, ਜ਼ਿੰਦਗੀ ਦੀ ਪਾਠ ਯੋਜਨਾ। ਉਮਰ ਦੇ ਇਸ ਪੜਾਅ 'ਤੇ ਪੁੱਜ ਤਿਆਰ ਕਰਨ ਲੱਗੀ ਹਾਂ ਜ਼ਿੰਦਗੀ ਦੇ ਕਾਂਡਾਂ ਦੀ ਪਾਠ ਯੋਜਨਾ। ਸਮੁੱਚੇ ਕੋਰਸ ਨੂੰ ਪੜ੍ਹਨ, ਸਮਝਣ, ਆਪੇ ਨੂੰ ਮੁੜ ਤੋਂ ਸਮਝਾਉਣ ਲਈ ਸਿਲੇਬਸ ਵਿੱਚ ਆਏ ਮੁਹੱਬਤ, ਯਾਦਾਂ, ਰਿਸ਼ਤੇ ਆਦਿ ਕਾਂਡਾਂ ਦੀ ਪਾਠ ਯੋਜਨਾ ਤਿਆਰ ਕਰਦਿਆਂ ਦੁਚਿੱਤੇ ਛਾਂ ਕਿਹੜੇ ਵਰਤਾਰੇ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂ, ਕਿਸ ਦੇ ਸਿਰਫ ਸ਼ਬਦਾਰਥ ਨਾਲ ਹੀ ਬੁੱਤਾ ਸਰ ਜਾਏਗਾ, ਕਿਸ ਦੇ ਲਈ ਪੁਰਾਣੇ ਨਾਲ ਨਵਾਂ ਜੋੜ ਸਪਸ਼ਟੀਕਰਨ ਦੇਣਾ ਹੋਵੇਗਾ, ਕਿਸ ਨੂੰ ਗੈਰ ਜ਼ਰੂਰੀ ਮਨ ਇਸ ਕੋਰਸ ਵਿੱਚੋਂ ਖਾਰਜ ਕਰਨਾ ਹੋਵੇਗਾ, ਕਿਸੇ ਨੂੰ ਗੈਰ ਜ਼ਰੂਰੀ ਮਨ ਇਸ ਕੋਰਸ ਵਿੱਚੋਂ ਖਾਰਜ ਕਰਨਾ ਹੋਵੇਗਾ, ਕਿਸ ਦੀ ਦੁਹਰਾਈ ਦੀ ਲੋੜ ਹੈ, ਕਿਸ ਦੀ ਪਿੱਛਲ ਝਾਤ ਦੇਣੀ ਲੋੜੀਂਦੀ ਹੈ, ਕਿਹੜਾ ਅਧਿਆਪਨ ਬਿੰਦੂ ਨਿਸ਼ਚਿਤ ਕੀਤਾ ਜਾਏ। ਇਹ ਸਭ ਅਹਿਮ ਨੁਕਤੇ ਆਪਣੀ ਅਧਿਆਪਕਾ ਡਾਇਰੀ ਦੇ ਸਿਮਰਤੀ ਵੇਰਵੇ ਲਈ ਬਣੇ ਰਾਖਵੇਂ ਪੰਨੇ ਉੱਤੇ ਦਰਜ ਕਰ ਰਹੀ। ਅਜੇ ਕਈ ਪ੍ਰਸ਼ਨਾਂ ਦੀ ਲੜੀ ਲਗਾਤਾਰ ਬਣ ਰਹੀ ਮੇਰੇ ਜਿਹਨ ਅੰਦਰ, ਸੱਚ ਕਿਹੜੇ ਪਾਠਾਂ ਨੂੰ ਹੁਣ ਵੀ ਪੜ੍ਹਨਾ ਦਿਲਚਸਪ ਹੋਵੇਗਾ, ਇਸ ਸਿਆਣੀ ਉਮਰੇ ਆ ਕੇ ਕਿਹੜੇ ਪਾਠ ਹੁਣ ਲੱਗਦੇ ਹਨ ਵਾਧੂ ਦੀ ਸਿਰ ਖਪਾਈ, ਸੱਚੀ ਜ਼ਿੰਦਗੀ ਦੇ ਇਸ ਪ੍ਰੋੜ ਪੜਾਅ 'ਤੇ ਪੁੱਜ ਸੋਚਦੀ ਹਾਂ ਸਵੈ ਮਾਣ ਅਤੇ ਸਵੈ ਭਰੋਸੇ ਨਾਲ ਜਿਉਣ ਲਈ, ਇੱਕ ਇੱਕ ਪਾਠ ਨੂੰ ਦੁਹਰਾਉਣ ਲਈ ਜ਼ਿੰਦਗੀ ਦੀ ਇਹ ਪਾਠ ਯੋਜਨਾ ਵਿਉਤਣ ਤਿਆਰਨ ਲਈ ਬਹੁਤ ਜ਼ਰੂਰੀ ਨੇ ਵਿਹਲ ਦੇ ਛਿਣ ਜੁਟਾਉਣੇ, ਬਹੁਤ ਜ਼ਰੂਰੀ ਨੇ ਵਿਹਲ ਦੇ ਛਿਣ ਜੁਟਾਉਣੇ, ਬਹੁਤ ਹੀ ਅਹਿਮ ਅਤੇ ਜ਼ਰੂਰੀ ਹੈ ਜ਼ਿੰਦਗੀ ਦੀ ਇਹ ਪਾਠ ਯੋਜਨਾ ਤਿਆਰ ਕਰਨਾ।

ਜੀਵੇ 'ਤੇ ਜਿਉਣ ਵਾਲੇ ਪਲਾਂ ਦਾ ਮੁਲਾਂਕਣ ਕਰਨਾ ਹੱਥਾਂ ਵਿੱਚ ਨਾ ਸਹੀ, ਹੱਥਾਂ ਵਿੱਚ ਨਾ ਸਹੀ, ਜਿਹਨ ਦੀ ਕਾਪੀ ਤੇਰੇ ਦਰਜ ਇਹ ਪਾਠ ਯੋਜਨਾ, ਤਾਂ ਜੂ ਅਚਨਚੇਤ ਬਣੀਆਂ ਔਖਾਂ ਵੇਲੇ ਤਿੜਕਾਂ ਨਾ ਥਿੜਕਾਂ ਨਾ, ਇਹ ਪਾਠ ਯੋਜਨਾ ਸੇਧ ਦੇਵੇ ਉਸ ਵੇਲੇ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਦੀ, ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਦੀ। ਬਚਪਨ ਵਿੱਚ ਕਈ ਖੇਡਾਂ ਖੇਡਦੀਆਂ, ਉਹਨਾਂ ਦੇ ਅਰਥ ਨਹੀਂ ਸਮਝ ਆਉਂਦੇ, ਵੱਡੇ ਔਖੇ ਆਉਂਦੇ ਨੇ, ਸਾਡੇ ਮਾਂ ਬਾਪ ਸਨ ਲੋਰੀਆਂ ਦਿੰਦੇ ਨੇ, ਇਹ ਉਹਦੇ 'ਚੋਂ ਇੱਕ ਜਨਮ ਲਈਏ ਬਾਲ ਕਹਾਣੀ। ਬਾਲੜੀ ਉਮਰੇ, ਬਾਲੜੀ ਉਮਰੇ ਮਾਂ ਕਈ ਵੇਰ ਇਹ ਕਹਾਣੀ ਸੁਣਾ ਰੋਂਦਿਆਂ ਨੂੰ ਹਸਾ ਦਿੰਦੀ, ਇੱਥੇ ਬਿੱਲੀ ਦਹੀਂ ਜਮਾਇਆ, ਇੱਥੇ ਬਿੱਲੀ ਚੋਕਾ ਪਾਇਆ, ਇੱਥੇ ਬਿੱਲੀ ਲੱਡੂ ਰੱਖੇ, ਇੱਥੇ ਬਿੱਲੀ ਨਹਾਉਣ ਗਈ, ਨਹਾਉਂਦੇ ਨਹਾਉਂਦੇ ਇੱਥੇ ਮਰ ਗਈ। ਫਿਰ ਬਚਪਨ ਦੇ ਕੱਛ ਵਿੱਚ ਕੁਤਕੁਤਾੜੀਆਂ, ਨਾ ਮੁੱਕਣ ਵਾਲਾ ਖਿੜਖਿੜ ਹਾਸਾ ਛਿੜਦਾ, ਟਿੱਡੀ ਵੱਲ ਪਾ ਦਿੰਦਾ, ਵੱਖੀ ਪੀੜ ਜਗਾ ਦਿੰਦਾ, ਰੋਜ਼ ਇਹ ਹੀ ਖੇਡ, ਆਖਰ ਬਾਲ ਬੁੱਧ ਜਾਣ ਗਈ ਖੇਡ ਦਾ ਸਿਖਰ, ਆਖਰ ਬਾਲ ਬੁੱਧ ਜਾਣ ਗਈ ਖੇਡ ਦਾ ਸਿਖਰ। ਬਿੱਲੀ ਦੇ ਮਰਨ ਦਾ ਸੁਣਦੇ ਹੀ ਕੁਤਕੁਤਾੜੀਆਂ ਤੋਂ ਪਹਿਲਾਂ ਹੀ ਇਸ ਖਿਆਲ ਨਾਲ ਹੀ ਅੱਖਾਂ 'ਚ ਹਾਸਾ ਡੁੱਲ ਡੁੱਲ ਪੈਂਦਾ। ਹੁਣ ਇਸ ਉਮਰੇ ਹਾਸਾ ਤਾਂ ਨਹੀਂ ਆਉਂਦਾ, ਹੁਣ ਇਸ ਉਮਰੇ ਹਾਸਾ ਤਾਂ ਨਹੀਂ ਆਉਂਦਾ, ਸੋਚਣੀ ਜ਼ਰੂਰ ਹਾਂ, ਬਿੱਲੀ ਦੇ ਮਰਨ ਦਾ ਸੁਣ ਦੁੱਖ ਦੀ ਥਾਂ ਹਾਸਾ ਕਿਉਂ, ਨਹਾਉਂਦੇ ਨਹਾਉਂਦੇ ਬਿੱਲੀ ਦੀ ਰੂਹ ਦਾ ਗੁਸਲ ਕਿਵੇਂ ਹੋ ਗਿਆ, ਬਿੱਲੀ ਨੇ ਤਲੀ ਉੱਤੇ ਦਹੀਂ ਜਮਾਈ, ਵੀਣੀ 'ਤੇ ਚੋਕਾ ਪਾਇਆ, ਆੜਕ 'ਤੇ ਪਿੱਛੇ ਕੰਨੀ ਲੱਡੂ ਰੱਖੇ, ਫਿਰ ਕੱਛ ਹੇਠੀ ਕਿਉਂ ਨਹਾਉਣ ਗਈ, ਫਿਰ ਕੱਛ ਹੇਠੀ ਨਹਾਉਣ ਕਿਉਂ ਗਈ, ਉਸਨੂੰ ਮਰਨ ਲਈ ਇਹ ਥਾਂ ਕਿਉਂ ਮਿਲੀ, ਜਿਸ ਨੂੰ ਛੂੰਹਦੇ ਹੀ ਕਿਸੇ ਦਾ ਮਰਨਾ ਹਾਸਾ ਬਣ ਜਾਏ, ਕਿਸੇ ਦਾ ਮਰਨਾ ਹਾਸਾ ਬਣ ਜਾਏ। ਇਹ ਕਵਿਤਾ ਵਿਆਕਰਨੋਂ ਖੁੰਜੀ ਜ਼ਿੰਦਗੀ। ਅਸੀਂ ਭਾਸ਼ਾ ਸ਼ਾਸਤਰੀ, ਅਸੀਂ ਭਾਸ਼ਾ ਸ਼ਾਸਤਰੀ, ਭਾਸ਼ਾ ਦੇ ਮਾਹਿਰ ਸਿੱਖਿਅਕ, ਵਿਦਿਆਰਥੀਆਂ ਪ੍ਰਤੀ ਵਰਤ ਪੂਰਾ ਉਚੇਤ ਅਤੇ ਧਿਆਨ ਸਿਖਾਉਣਾ ਚਾਹੁੰਦੇ ਹਾਂ ਆਪਣੇ ਬੱਚਿਆਂ ਨੂੰ ਭਾਸ਼ਾ ਦੀ ਢੁੱਕਵੀਂ ਵਰਤੋਂ, ਉਸਦਾ ਸ਼ੁੱਧ ਗਿਆਨ। ਬੱਚਿਆਂ ਸਾਵੇਂ ਕੁਛ ਵਾਕ ਘੜਦੇ ਰਚਦੇ, ਉਹਨਾਂ ਨਾਲ ਫਿਰ ਮਿਲ ਕੇ ਪੜ੍ਹਦੇ ਲੱਭਦੇ, ਕਿੱਥੇ ਹਨ ਇਹਨਾਂ ਵਾਕਾਂ ਵਿੱਚ ਨਾਮ, ਕਿੱਥੇ ਹਨ ਇਹਨਾਂ ਵਾਕਾਂ ਵਿੱਚ ਨਾਮ, ਕਿੱਥੇ ਇਹਨਾਂ ਦੀ ਥਾਂ ਵਰਤੇ ਗਏ ਨੇ ਪੜਨਾਮ, ਕੀ ਅਤੇ ਕਿੰਨੀਆਂ ਹਨ ਇਹਨਾਂ ਦੀਆਂ ਕਿਸਮਾਂ, ਕਿੱਥੇ ਹੈ ਕਿਰਿਆ, ਕਿੱਥੇ ਹੈ ਕਿਰਿਆ, ਨਾਮ ਪੜਨਾਮ ਨਾਲ ਕਿਹੜਾ ਜੁੜਿਆ ਹੈ ਵਿਸ਼ੇਸ਼ਣ, ਕਿਰਿਆ ਨਾਲ ਕਿਵੇਂ ਵਰਤਿੰਦਾ ਹੈ ਕਿਰਿਆ ਵਿਸ਼ੇਸ਼ਣ, ਮੂਲ ਸ਼ਬਦਾਂ ਨਾਲ ਅੱਗੇ ਇਤਨਾ ਪਿਛੇਤਰਾਂ ਨੂੰ ਲਾ, ਕਿਵੇਂ ਕਰ ਲਿਆ ਜਾਂਦਾ ਨਵਾਂ ਸ਼ਬਦ ਸੰਚਾਰ, ਇਉਂ ਸਿਰਜ ਲਈਦਾ ਭਾਸ਼ਾ ਦਾ ਅਨੋਖਾ ਸਾਰਥਕ ਸੰਸਾਰ, ਇਉਂ ਸਿਰਜ ਲਈਦਾ ਭਾਸ਼ਾ ਦਾ ਅਨੋਖਾ ਸਾਰਥਕ ਸੰਸਾਰ, ਇਹ ਸ਼ਬਦ ਹਨ ਯੋਜਕ, ਇਹ ਸ਼ਬਦ ਕਹਿਲਾਉਂਦੇ ਹਨ ਸੰਬੰਧਕ, ਇਹ ਹਾਂ ਵਾਚੀ ਵਾਕ, ਇਹ ਨਾ ਵਾਚੀ ਵਾਕ, ਇਹ ਹਨ ਪ੍ਰਸ਼ਨ ਵਾਚੀ ਵਾਕ, ਇਹ ਸਰਲ ਵਾਕ, ਇਹ ਗੁੰਝਲਦਾਰ, ਇਹ ਹਨ ਸਾਡੇ ਵਿਸਮਿਕ ਵਾਕ, ਹਾਂ ਸੱਚ ਬੀਬਿਓ, ਹਾਂ ਸੱਚ ਬੀਬਿਓ, ਜਿਨ੍ਹਾਂ ਦਾ ਨਾ ਕੋਈ ਭੇਦ ਨਹੀਂ ਕੋਈ ਜਾਤ, ਉਹ ਹਨ ਵਿਚਾਰੇ ਨਿਗੂਣੇ ਨਕਦਰੇ ਸਾਡੇ ਨਿਪਾਤ। ਉਹ ਬੱਚਿਆਂ ਨੂੰ ਰਟਾਉਂਦੇ, ਸਮਝਾਉਂਦੇ, ਸਿਖਾਉਂਦੇ, ਆਪਣੇ ਭਾਸ਼ਾ ਗਿਆਨ 'ਤੇ ਮਾਣ ਕਰਦੇ, ਆਪੇ ਨੂੰ ਸਲਾਉਂਦੇ, ਟੁੱਟ ਰਿਹਾ ਜੀਵੰਤ ਭਾਸ਼ਾ ਤੋਂ ਅੰਦਰੋਂ ਕਿਤੇ ਆਪ, ਟੁੱਟ ਰਿਹਾ ਵਿਆਕਰਨ ਵਿੱਚੋਂ ਕਿਤੇ ਅੰਦਰੋਂ ਕਿਤੇ ਆਪ, ਭੁੱਲ ਰਿਹਾ ਜ਼ਿੰਦਗੀ ਦੀ ਵਿਆਕਰਨ ਦੀ ਸੁਚੱਜੀ ਜਾਂਚ, ਗੁਆਚ ਰਹੇ ਹਨ ਵਿਆਕਰਨ ਵਿਚਲੇ ਬਹੁਤ ਸਾਰੇ ਭੇਦ, ਗੁਆਚ ਰਹੇ ਹਨ ਵਿਆਕਰਨ ਵਿਚਲੇ ਬਹੁਤ ਸਾਰੇ ਭੇਦ, ਨਹੀਂ ਮਿਲਣੇ ਭਾਵੇਂ ਫਰੋਲ ਲਈਏ ਸਭ ਕਿਤੇਬਾਂ ਵੇਦ, ਆਖਿਰ ਭੁੱਲ ਜੋ ਗਏ ਹਾਂ, ਆਖਿਰ ਭੁੱਲ ਜੋ ਗਏ ਹਾਂ ਅਸੀਂ ਰਿਸ਼ਤਿਆਂ ਦੇ ਨਾਮ, ਕਿਵੇਂ ਫਿਰ ਵਰਤਾਂਗੇ ਉਹਨਾਂ ਦੀ ਥਾਂ ਪੜਨਾਮ, ਇਹਨਾਂ ਨਾਲ ਜੁੜੇ ਸੱਭਿਆਚਾਰਕ ਵਿਸ਼ੇਸ਼ਣਾਂ ਦੀ ਵੀ, ਇਹਨਾਂ ਨਾਲ ਜੁੜੇ ਸੱਭਿਆਚਾਰਕ ਵਿਸ਼ੇਸ਼ਣਾਂ ਦੀ ਵੀ ਹੁਣ ਨਹੀਂ ਰਹੀ ਤਤਕਾਲੀ ਜੀਵਨ ਵਿੱਚ ਨਿੱਜ ਥਾਂ, ਅਸੀਂ ਕਦੋਂ ਕਰਦੇ ਹਾਂ ਕੋਈ ਕਿਰਿਆ ਸਕਰਮਕ, ਅਸੀਂ ਕਦੋਂ ਕਰਦੇ ਹਾਂ ਕੋਈ ਕਿਰਿਆ ਸਕਰਮਕ, ਸਭ ਕੁਛ ਹੀ ਹੁੰਦਾ ਹੀ ਨਹੀਂ ਦਿਨ ਅਕਰਮਕ, ਕਿਰਿਆਵਾਂ ਤੋਂ ਔਕੇ ਥੱਕੇ ਹੰਬੇ ਹੁੱਟੇ, ਕਿਵੇਂ ਜਾਣ ਸਕਾਂਗੇ ਉਹਨਾਂ ਕਿਰਿਆਵਾਂ ਦੇ ਵਿਸ਼ੇਸ਼ਣ, ਮੂਲ ਸ਼ਬਦਾਂ ਤੋਂ ਹੀ ਕੰਢ ਕਰੀ ਬੈਠੇ ਹਾਂ ਜੇ, ਫਿਰ ਕਿੱਥੇ ਰਿਹਾ ਸਮਾਂ ਅਗੇਤਰਾਂ ਪਛੇਤਰਾਂ ਨੂੰ ਪਛਾਣਨ ਦਾ, ਉਹਨਾਂ ਵਿਚਲੀ ਅਹਿਮੀਅਤ ਨੂੰ ਜਾਣਨ ਜਾਂ ਸਵੀਕਾਰਨ ਦਾ, ਸੰਬੰਧਕ ਹੁਣ ਬੇਲੋੜੇ ਹੋ ਗਏ ਹਨ, ਸੰਬੰਧਕ ਹੁਣ ਬੇਲੋੜੇ ਹੋ ਗਏ ਹਨ, ਯੋਜਕ ਨਿਕੰਮੇ ਵਿਚੋਲੇ ਵਾਧੂ ਦੇ ਪਾਰ, ਸਰਲ ਕੁਝ ਨਹੀਂ ਰਿਹਾ, ਸਰਲ ਕੁਝ ਨਹੀਂ ਰਿਹਾ, ਨਾ ਮਿਸ਼ਰਿਤ ਹੋਣ ਦਾ ਵਿਚਾਰ, ਆਮ ਵਾਚੀ ਹੋਣਾ ਵਿਹਾਰਕ ਜੋ ਨਹੀਂ ਰਿਹਾ, ਆਮ ਵਾਚੀ ਹੋਣਾ ਵਿਹਾਰਕ ਜੋ ਨਹੀਂ ਰਿਹਾ, ਸੋ ਸੋਚਾਂ ਦੀ ਕਰਕੇ ਵਲਗਣ ਤੰਗ, ਨਾ ਵਾਚੀ ਬਣ ਅਸੀਂ ਜਾਣ ਲਿਆ ਹੈ ਹੁਣ ਜੂਣ ਦਾ ਸੌਖਾ।

0: ਤੰਗ। ਸਾਡੇ ਬੱਚੇ ਹੁਣ ਕਦੇ ਵਿਸਮਿਕ ਚਿੰਚੇਰੇ 'ਤੇ ਚਿਪਕਾਏ, ਕਦੇ ਪ੍ਰਸ਼ਨਵਾਚਿਕ ਮੂਰਤ ਵਿੱਚ ਸਮੁੱਚੇ ਸ਼ਬਦ ਸਮੂਹ ਨੂੰ ਵੇਖਿਆ ਕਰਦੇ ਹਨ, ਸਿਰਫ ਨਿਪਾਤੀ ਸੂਰਤ ਵਿੱਚ, ਸਿਰਫ ਨਿਪਾਤੀ ਸੂਰਤ ਵਿੱਚ। ਇੱਕ ਬੱਚਾ ਇਹਨਾਂ ਦਿਨਾਂ ਬਹੁਤ ਖੂਬਸੂਰਤ ਕਵਿਤਾ ਲਿਖ ਰਿਹਾ, ਨਿੱਕਾ ਜਿਹਾ 14 ਸਾਲ ਦਾ, ਮੇਰੇ ਘਰ ਆਇਆ ਅਤੇ ਮੈਨੂੰ ਦੇਖ ਕੇ ਅਲੱਗ ਤਰ੍ਹਾਂ ਦੀ ਕਵਿਤਾ ਲਿਖੀ। ਕਵਿਤਾ ਦਾ ਨਾਂ ਹੈ ਸੁਖਾਬ, ਬੱਚੇ ਦੇ ਨਾਮ 'ਤੇ। ਤੇਰੀ ਆਮਦ ਸਣੇ ਟੱਬਰ, ਤੇਰੀ ਆਮਦ ਸਣੇ ਟੱਬਰ, ਮੇਰੀਆਂ ਨਜ਼ਰਾਂ ਦਾ ਤੂੰ ਹੀ ਮਰਕਜ਼, ਤੈਨੂੰ ਸਾਹਵੇਂ ਕੀ ਵੇਖਿਆ, ਬੁਰਮਾ ਅਤੇ ਤੇਲ ਚੋਣ ਨੂੰ ਚਿੱਥੋ ਆਇਆ। ਤੇਰੇ ਕਦਮਾਂ ਨੇ ਮਨ ਨੂੰ ਥਿਰਕਣ ਲਾ ਦਿੱਤਾ, ਤੇਰੇ ਬੋਲਾਂ ਤੇਰੀ ਤੱਕਣੀ ਨਾਲ ਘਰ ਦੀ ਮਸਤਕ ਰੇਖ ਰੁਖਸ਼ਨਾ ਪਈ, ਤੇਰੇ ਬੋਲਾਂ ਤੇਰੀ ਤੱਕਣੀ ਨਾਲ ਘਰ ਦੀ ਮਸਤਕ ਰੇਖ ਰੁਸ਼ਨਾ ਪਈ। ਤੂੰ ਅੰਦਰ ਪੈਰ ਜੂ ਤਰਿਆ, ਤੂੰ ਅੰਦਰ ਪੈਰ ਜੂ ਤਰਿਆ, ਕੰਨਾਂ ਗਲਵੱਕੜੀ ਲੈਣ ਨੂੰ ਔਲ ਪਈਆਂ, ਛੱਤ ਨੇ ਰੱਤਾਂ ਨੇ ਵਿਆਹ ਕੇ ਤੇਰੇ ਮੱਥੇ 'ਤੇ ਚੁੰਮਣ ਤਰਿਆ, ਫਰਸ਼ ਨੇ ਮਲਕੜੇ ਜੇ ਤੇਰੇ ਪੈਰਾਂ ਨੂੰ ਛੋਇਆ, ਫਰਸ਼ ਨੇ ਮਲਕੜੇ ਜੇ ਤੇਰੇ ਪੈਰਾਂ ਨੂੰ ਛੋਇਆ, ਗੈਲਰੀ ਦੇ ਫੁੱਲ ਬੂਟਿਆਂ 'ਚ ਤੂੰ ਜੋ ਖੜੋਇਆ, ਪੌਣ ਪਹਿਲਾਂ ਤੋਂ ਬਾਹਲੀ ਮਹਿਕੀਲੀ ਹੋ ਗਈ, ਪੌਣ ਪਹਿਲਾਂ ਤੋਂ ਬਾਹਲੀ ਮਹਿਕੀਲੀ ਹੋ ਗਈ, ਕਿਤਾਬ ਘਰ ਦੀ ਕਿਸੇ ਜਿਲਦ ਕਿਸੇ ਰੱਖਣੇ ਨੂੰ ਹੱਥ ਕੀ ਲਾਇਆ, ਕਿੰਨੇ ਅੱਖਰ ਮੈਥੋਂ ਜੜਤ ਦੀ ਮੰਗ ਕਰਨ ਲੱਗੇ, ਸਿਧਾਰਥ ਵਰਿਆਂ ਦੀ ਪਟਕਣ ਮਗਰੋਂ, ਸਿਧਾਰਥ ਵਰਿਆਂ ਦੀ ਪਟਕਣ ਮਗਰੋਂ ਬੋੜ ਹੇਠਾਂ ਬਹਿ ਬੋਧੀ ਹੋਇਆ, ਤੇਰੀ ਨੇੜਤਾ ਦੇ ਨਮਿੱਖੇ ਚੀ ਨਵੇਕਲੇ ਨਿਰਵਾਣ ਦਾ ਅਹਿਸਾਸ ਹੋਇਆ।
1: ਕਵਿਤਾ ਪਾਠ ਤੁਸੀਂ ਸੁਣ ਰਹੇ ਸੀ ਡਾਕਟਰ ਅਮਰਜੀਤ ਕੌਰ ਤੋਂ, ਅਤੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਆਓ ਹੁਣ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ 'ਚ ਸ਼ਿੰਗਾਰਿਆ ਗੀਤ, ਅੰਗੂਠਾ ਦਿਲ ਵਾਲੀ ਵਹੀ 'ਤੇ ਲਵਾ ਲੈ।

ਗਾਇਕ ਸੁਰਜੀਤ ਬਿੰਦਰਖਿਆ ਦੀ ਆਵਾਜ਼ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

ਨਾਗੂ, ਚੰਦਰ ਸ਼ੇਖਰ, ਸੰਜੀਵ ਸਚਦੇਵਾ, ਅਰੁਣ ਪੱਲੀ ਤੇ ਸੀਨੀਅਰ ਵਕੀਲ ਵੀ ਮੋਹਨਾ ਨੇ ਜੱਜਾਂ ਵਜੋਂ ਸਹੁੰ ਚੁੱਕੀ। 22 ਤੇ 27 ਮਈ ਨੂੰ ਹੋਈਆਂ ਆਪਣੀਆਂ ਮੀਟਿੰਗਾਂ ਵਿਚ ਸਰਵਉੱਚ ਅਦਾਲਤ ਦੇ ਕਾਲੇਜੀਅਮ ਦੀਆਂ ਸਿਫਾਰਸ਼ਾਂ ਤੇ ਕਾਰਵਾਈ ਕਰਦਿਆਂ ਕੇਂਦਰ ਸਰਕਾਰ ਨੇ ਕੱਲ 4 ਹਾਈ ਕੋਰਟਾਂ ਦੇ ਚੀਫ਼ ਜਸਟਿਸ ਅਤੇ ਸੀਨੀਅਰ ਵਕੀਲ ਮੋਹਨਾ ਨੂੰ ਸੁਪਰੀਮ ਕੋਰਟ ਵਿਚ ਤਰੱਕੀ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਐਲਾਨ ਕੀਤੈ ਕਿ ਰਾਸ਼ਟਰਪਤੀ ਨੇ ਚੀਫ਼ ਜਸਟਿਸ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਜੱਜ ਨਿਯੁਕਤ ਕੀਤੈ। ਇਸ ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਬਾਰੇ ਸੋਧ ਆਰਡੀਨੈਂਸ 2026 ਜਾਰੀ ਕਰਨ ਤੋਂ ਕੁਝ ਹਫ਼ਤੇ ਬਾਅਦ ਆਇਆ ਹੈ। ਇਸ ਤਹਿਤ ਸੁਪਰੀਮ ਕੋਰਟ ਵਿਚ ਚੀਫ਼ ਜਸਟਿਸ ਸਮੇਤ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 34 ਤੋਂ ਵੱਧ ਕੇ 38 ਹੋ ਗਈ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਅੱਜ ਦਸਿਆ ਹੈ ਕਿ ਉੱਤਰ ਪੁਸਤਿਕਾਵਾਂ ਦੀਆਂ ਕਾਪੀਆਂ ਵਿਚ ਪਾਈਆਂ ਗਈਆਂ ਗਲਤੀਆਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਪੋਰਟਲ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਪੋਰਟਲ 6 ਜੂਨ ਤੱਕ ਖੁੱਲ੍ਹਾ ਰਹੇਗਾ। CBSE ਨੇ ਕਿਹਾ ਕਿ ਇਹ ਸਹੂਲਤ ਸਿਰਫ਼ ਉਨ੍ਹਾਂ ਵਿਦਿਆਰਥੀਆਂ ਲਈ ਉਪਲਬਧ ਹੈ ਜਿਨ੍ਹਾਂ ਨੂੰ ਆਪਣੀਆਂ ਮੁਲਾਂਕਣ ਕੀਤੀਆਂ ਆਂਸਰ ਸ਼ੀਟਸ ਦੀਆਂ ਕਾਪੀਆਂ ਪ੍ਰਾਪਤ ਹੋਈਆਂ ਨੇ। ਬੋਰਡ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਆਧਾਰ ਤਸਦੀਕ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਕੋਲ ਆਧਾਰ ਕਾਰਡ ਨਹੀਂ ਹੈ ਉਹ ਉਨ੍ਹਾਂ ਲਈ ਮਾਪਿਆਂ, ਰਿਸ਼ਤੇਦਾਰਾਂ ਜਾਂ ਸਰਪ੍ਰਸਤ ਦਾ ਆਧਾਰ ਕਾਰਡ ਵਰਤਿਆ ਜਾ ਸਕਦਾ ਹੈ। ਕਾਪੀਆਂ ਵਿਚ ਪਾਈਆਂ ਗਈਆਂ ਖਾਮੀਆਂ ਦੀ ਤਸਦੀਕ ਲਈ ਵਿਦਿਆਰਥੀਆਂ ਨੂੰ ਪ੍ਰਤੀ ਉੱਤਰ ਪੁਸਤਕਾ 100 ਰੁਪਏ ਅਤੇ ਪੁਨਰ ਮੁਲਾਂਕਣ ਲਈ ਪ੍ਰਤੀ ਪ੍ਰਸ਼ਨ 25 ਰੁਪਏ ਭੁਗਤਾਨ ਕਰਨਾ ਹੋਵੇਗਾ। ਫੀਸ ਸਿਰਫ਼ UPI, ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਆਨਲਾਈਨ ਅਦਾ ਕੀਤੀ ਜਾ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਦਹਿਸ਼ਤਗਰਦੀ ਵਿਰੋਧੀ ਦਸਤੇ ATS ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜਾਦ ਪੱਟੀ ਨਾਲ ਸਬੰਧਾਂ ਦੇ ਸ਼ੱਕ ਵਿਚ ਆਜ਼ਮਗੜ੍ਹ ਤੋਂ ਇਕ ਨੌਜਵਾਨ ਮੁਹੰਮਦ ਸ਼ੇਖ ਨੂੰ ਗ੍ਰਿਫ਼ਤਾਰ ਕੀਤਾ ਹੈ। ATS ਅਨੁਸਾਰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਕਈ ਦਹਿਸ਼ਤਗਰਦ ਧੜੇ ਭਾਰਤ ਵਿਚ ਦਹਿਸ਼ਤ ਫੈਲਾਉਣ ਲਈ ਸ਼ਹਿਜਾਦ ਪੱਟੀ ਦੇ ਨੈੱਟਵਰਕ ਦੀ ਵਰਤੋਂ ਕਰ ਰਹੇ ਨੇ। ਇਹ ਨੈੱਟਵਰਕ ਸੋਸ਼ਲ ਮੀਡੀਆ ਰਾਹੀਂ ਭਾਰਤੀ ਨੌਜਵਾਨਾਂ ਨੂੰ ਭਰਤੀ ਕਰਨ ਅਤੇ ਕੱਟੜਪੰਥੀ ਬਣਾਉਣ ਦੀ ਕੋਸ਼ਿਸ਼ ਕਰ ਰਿਹੈ, ਉਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਰਿਹੈ ਅਤੇ ਧਾਰਮਿਕ ਭਾਵਨਾਵਾਂ ਭੜਕਾ ਰਿਹਾ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ NHRC ਨੇ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿਚ ਇਕ ਸਾਲ ਵਿਚ ਜਣੇਪੇ ਤੋਂ ਪਹਿਲਾਂ ਅਤੇ ਜਣੇਪੇ ਤੋਂ ਬਾਅਦ 53 ਗਰਭਵਤੀ ਔਰਤਾਂ ਦੀ ਕਥਿਤ ਮੌਤ ਦੇ ਸਬੰਧ ਵਿਚ ਮੱਧ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ। ਇਕ ਮੀਡੀਆ ਰਿਪੋਰਟ ਦਾ ਖੁਦ ਨੋਟਿਸ ਲੈਂਦਿਆਂ ਕਮਿਸ਼ਨ ਨੇ 2 ਹਫ਼ਤਿਆਂ ਦੇ ਅੰਦਰ ਇਸ ਮਾਮਲੇ ਵਿਚ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਕਿਹਾ ਕਿ ਜੇਕਰ ਖ਼ਬਰ ਚ ਦਸੇ ਗਏ ਤੱਥ ਸੱਚ ਨੇ ਤਾਂ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇਕ ਗੰਭੀਰ ਮੁੱਦਾ ਹੈ। ਰਿਲਾਇੰਸ ਕਮਿਊਨੀਕੇਸ਼ਨਸ ਗਰੁੱਪ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਮਿਤਾਭ ਜੁੰਜਨਵਾਲਾ ਨੂੰ CBI ਨੇ ਕਰੋੜਾਂ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਲਿਜਾਇਆ ਗਿਆ। ਉਹ ਪਹਿਲਾਂ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਿਆਂਇਕ ਹਿਰਾਸਤ ਵਿਚ ਸੀ। CBI ਦਾ ਇਲਜ਼ਾਮ ਹੈ ਕਿ ਉਸ ਦੇ ਨਿਰਦੇਸ਼ਾਂ ਤੇ ਬੈਂਕ ਲੋਨ ਰਕਮਾਂ ਦੀ ਦੁਰਵਰਤੋਂ ਕੀਤੀ ਗਈ ਜਿਸ ਕਾਰਨ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਭਾਰੀ ਨੁਕਸਾਨ ਹੋਇਆ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੇ ਪਹਿਲੇ ਗੇੜ ਦੇ ਜ਼ਿਆਦਾਤਰ ਬਿੰਦੂਆਂ ਤੇ ਸਹਿਮਤੀ ਬਣ ਗਈ ਹੈ। ਸਮਝੌਤੇ ਨੂੰ ਹੁਣ ਅੰਤਮ ਰੂਪ ਦਿੱਤਾ ਜਾ ਰਿਹੈ। ਅਮਰੀਕੀ ਟੀਮ 4 ਜੂਨ ਤੱਕ ਗੱਲਬਾਤ ਲਈ ਦਿੱਲੀ ਵਿਚ ਹੈ। ਭਾਰਤ ਵੱਲੋਂ ਵਣਜ ਵਿਭਾਗ ਵਿਚ ਐਡੀਸ਼ਨਲ ਸਕੱਤਰ ਦਰਪਨ ਜੈਨ ਮੁੱਖ ਵਾਰਤਾਕਾਰ ਨੇ ਜਦੋਂ ਕਿ ਅਮਰੀਕੀ ਟੀਮ ਦੀ ਅਗਵਾਈ ਬ੍ਰੈਂਡਨ ਲਿੰਚ ਕਰ ਰਹੇ ਨੇ। ਦੋਵਾਂ ਧਿਰਾਂ ਨੇ 3 ਫਰਵਰੀ ਨੂੰ ਸਮਝੌਤੇ ਉਤੇ ਪਹਿਲੇ ਪੜਾਅ ਦੀ ਰੂਪਰੇਖਾ ਦਾ ਐਲਾਨ ਕੀਤਾ ਸੀ। ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 4 ਤੋਂ 8 ਜੂਨ ਤੱਕ ਅਹਿਮਦਾਬਾਦ ਵਿਚ ਹੋਏਗੀ। ਇਸ ਵਿਚ 60 ਤੋਂ ਵੱਧ ਦੇਸ਼ਾਂ ਦੇ ਅਥਲੀਟਾਂ, ਅਧਿਕਾਰੀਆਂ ਅਤੇ ਨੁਮਾਇੰਦਿਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਅਥਲੀਟ 7 ਅਧਿਕਾਰਤ ਯੋਗਾਸਨ ਸ਼੍ਰੇਣੀਆਂ ਚ ਹਿੱਸਾ ਲੈਣਗੇ। ਮਹਿਲਾ ਕ੍ਰਿਕਟ ਵਿਚ ਭਾਰਤ ਤੇ ਇੰਗਲੈਂਡ ਦਰਮਿਆਨ ਤੀਜਾ ਅਤੇ ਆਖਰੀ 2020 ਮੈਚ ਅੱਜ ਇੰਗਲੈਂਡ ਦੇ ਟੌਂਟਨ ਚ ਖੇਡਿਆ ਜਾਏਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 5:30 ਵਜੇ ਸ਼ੁਰੂ ਹੋਏਗਾ। ਦੋਨੋ ਟੀਮਾਂ 1-1 ਮੈਚ ਜਿੱਤ ਕੇ ਬਰਾਬਰੀ ਤੇ ਨੇ। ਡਾਇਰੈਕਟੋਰੇਟ ਆਫ਼ ਰੈਵਨਿਊ ਇੰਟੈਲੀਜੈਂਸ DRI ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੋਨੇ ਦੀ ਤਸਕਰੀ ਕਰਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਡਾਇਰੈਕਟੋਰੇਟ ਨੇ 2.6 ਕਿਲੋਗਰਾਮ ਦਰਾਮਦ ਕੀਤਾ ਸੋਨਾ ਜ਼ਬਤ ਕੀਤਾ ਜਿਸ ਦੀ ਕੀਮਤ ਲਗਭਗ 4.2 ਕਰੋੜ ਰੁਪਏ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਿੱਖਿਆ ਸ਼ਕਤੀਕਰਨ ਦਾ ਇਕ ਮਜ਼ਬੂਤ ਸਾਧਨ ਹੈ ਕਿਉਂਕਿ ਇਹ ਵਿਅਕਤੀ ਨੂੰ ਆਤਮ ਨਿਰਭਰ, ਜਾਗਰੂਕ ਤੇ ਸਮਰੱਥ ਬਣਾਉਂਦੀ ਹੈ।
ਗ੍ਰਹਿ ਮੰਤਰਾਲੇ ਨੇ

ਇਮੀਗ੍ਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਸੋਧ ਨਿਯਮ 2026 ਨੂੰ ਨੋਟੀਫਾਈ ਕੀਤਾ, ਜਿਸ ਤਹਿਤ ਵਿਦੇਸ਼ੀਆਂ ਬਾਰੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਅੱਜ ਸੁਪਰੀਮ ਕੋਰਟ ਦੇ 5 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ। CBSE ਨੇ ਉੱਤਰ ਪੁਸਤਕਾਵਾਂ 'ਚ ਗਲਤੀਆਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅੱਜ ਪੋਰਟਲ ਸ਼ੁਰੂ ਕਰ ਦਿੱਤਾ ਹੈ ਅਤੇ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 4-8 ਜੂਨ ਤੱਕ ਅਹਿਮਦਾਬਾਦ ਵਿੱਚ ਹੋਏਗੀ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।